0: and reach out to Isis Wellness Center. I'm going to be attending. I'm very excited about it. And then lastly, if little Ramanjeet was to walk through the doors right now, what would you say to her?
1: I would tell her, live life every moment, just the way you have been living.
0: Yeah, so you're so much in alignment.
1: I think so, yes. Mm-hmm.
0: Thank you so much for taking out some time and chatting to us. I really look forward to sitting down one day and talking about your journey more in depth. And I look forward to meeting you on Monday.
1: Thank you, Bali. It's been such a pleasure having this chat. And thank you for bringing those very meaningful questions. I look forward to having the listeners of 96.1 FM in big numbers at the workshop on Monday and Tuesday. Let's have a good time together and let's heal and learn together.
0: Yeah. Thank you and have a lovely
1: weekend. Thank you, Bali.
2: ਇਹਦਾ ਗਲਾਸ ਸੀ ਜੀਤ ਖਾਨ ਦੀ ਆਵਾਜ਼ ਦੇ ਵਿੱਚ ਯੂ ਨੋ ਇੱਕ ਅੱਲੜ ਜਿਹੀ ਉਮਰ ਦੇ ਵਿੱਚ ਕੁੜੀ ਖੁਆਬ ਦੇਖਦੀ ਆ ਹੁਣ ਲਾ ਲਓ ਕਸੂਰ ਬਾਲੀਵੁੱਡ ਦੀਆਂ ਫਿਲਮਾਂ ਦਾ ਜਾਂ ਫਿਰ ਡਿਜ਼ਨੀ ਦੇ ਫੈਰੀ ਟੇਲ ਦੀਆਂ ਬਟ ਉਹਨੂੰ ਇੱਕ ਆਸ ਹੁੰਦੀ ਆ ਉਮੀਦ ਹੁੰਦੀ ਆ ਸੁਪਨਾ ਦੇਖਦੀ ਆ ਕਿ ਕੋਈ ਆਊਗਾ ਘੋੜੇ ਤੇ ਸਵਾਰ ਰਾਜਕੁਮਾਰ ਤੇ ਮੈਨੂੰ ਲੈ ਜਾਊਗਾ ਤੇ ਉੱਥੇ ਮੈਂ ਆਪਣੀ ਸੁਪਨਿਆਂ ਦੀ ਜ਼ਿੰਦਗੀ ਜਿਉਂਗੀ ਤੇ ਖੁਸ਼ੀਆਂ ਦੇ ਨਾਲ ਜ਼ਿੰਦਗੀ ਭਰ ਜਾਣੀ ਆ ਪਰ ਫਿਰ ਕਦੀ ਕਦੀ ਉਹ ਸੁਪਨਾ ਟੁੱਟ ਜਾਂਦਾ ਅਕਸਰ ਕਿਤਾਬੀ ਗੱਲਾਂ ਕਿਤਾਬਾਂ ਵਿੱਚ ਹੀ ਰਹਿ ਜਾਂਦੀਆਂ ਗੀਤ ਸੁਣਾਉਂਦੀਆਂ ਤੁਹਾਨੂੰ ਪਰ ਜਦੋਂ ਇੱਕ ਕੁੜੀ ਆਪਣੀ ਮਾਂ ਨੂੰ ਫਰਿਆਦ ਕਰਦੀ ਆ ਕਿ ਮਾਂ ਅੰਬਰ ਦਾ ਤਾਰਾ ਲੱਭ ਲਿਆ ਮੇਰੇ ਲਈ ਮੈਂ ਤੈਨੂੰ ਇਹ ਨਹੀਂ ਕਹਿੰਦੀ ਬਸ ਜੋ ਮੈਂ ਆਪਣੇ ਸੁਪਨਿਆਂ 'ਚ ਸੋਚਿਆ ਹੋਇਆ ਉਹ ਜ਼ਰੂਰ ਲੱਭ ਲਿਆ ਗੀਤ ਸੁਣਾਉਂਦੀ ਆ ਸੁਰਜੀਤ ਖਾਨ ਦੀ ਆਵਾਜ਼ 'ਚ ਅੰਬਰ ਦਾ ਤਾਰਾ ਇੰਜੋਏ ਦਿਸ

ਅਸਲ ਵਿੱਚ ਨਾ ਜਦੋਂ ਵੀ ਤੁਸੀਂ ਆਪਣੇ ਮਨ ਦੀ ਗੱਲ ਬੋਲਦੇ ਹੋ ਦਿਲ ਦੀ ਗੱਲ ਜ਼ਬਾਨ ਤੇ ਆਉਂਦੀ ਹੈ ਤੇ ਉਹੀ ਸੱਚਾਈ ਹੈ ਜੋ ਸਭ ਤੋਂ ਵਧੀਆ ਲੱਗਦੀ ਹੈ ਗੀਤੇ ਸੁਣਾਉਂਦੀ ਹੈ ਤੁਹਾਨੂੰ ਅਗਲਾ ਲੈਟਸ ਚੇਂਜ ਅਪ ਦ ਪੇਸ ਕੰਪਲੀਟਲੀ ਟੇਕਿੰਗ ਇਟ ਬੈਕ ਵਿਦ ਐਨ ਓਲਡ ਸਕੂਲ ਸਟਾਈਲ ਡਿਊਟ ਗਜਰ ਵਰਗੀ ਫੀਚਰਿੰਗ ਜਾਸ ਸੰਧੂ ਐਂਡ ਕਰਮ ਬਰਾਡ ਇੰਜੋਏ ਦਿਸ

ਪੁੱਤਾਂ ਵਾਂਗੂ ਪਾਲੀਆਂ ਨੇ ਖੇਤਾਂ ਵਿੱਚ ਮੱਕੀਆਂ ਚਾਹੁੰਦੇ ਸੀ ਮੁਕਾਉਣਾ ਪਰ ਮੁੱਕਿਆ ਪੰਜਾਬ ਨਹੀਂ ਤਾਕਤਾਂ ਨੇ ਬਹੁਤ ਚੀਮੇ ਜ਼ੋਰ ਲਾ ਲਾ ਥੱਕੀਆਂ ਤਾਕਤਾਂ ਨੇ ਬਹੁਤ ਇੱਥੇ ਜ਼ੋਰ ਲਾ

96.1 FM. ਤੇ ਗੀਤ ਸੁਣਿਆ ਤੁਸੀਂ ਹਰਫਜੀ ਮੇਰੀ ਆਵਾਜ਼ ਦੇ ਵਿੱਚ ਪੰਜਾਬ ਮਾਈ ਪ੍ਰਾਈਡ ਐਂਡ ਕਮਿੰਗ ਅਪ ਰਿਸ਼ਤਾ ਚੰਦਰਾ ਬਰਾੜ ਤੇ ਸਰਗੀ ਮਾਨ ਦੀ ਆਵਾਜ਼

0: ਚਾਹ ਦਾ ਸੁਪਨਾ ਜੇ ਸੁਪਨੇ ਵਿੱਚ ਚਾਹ ਨਾ ਆਵੇ ਸੁਪਨਾ ਵੀ ਫਿਰ ਕਾਹਦਾ ਸੁਪਨਾ ਸਾਨੂੰ ਨਹੀਂ ਸੀ ਪਤਾ ਕਿ ਹੋ ਜੂ ਐਡਾ ਛੋਟਾ ਗੁਨਾਹ ਦਾ ਸੁਪਨਾ ਪਰ ਕਦੇ ਖਦਾਈ ਆ ਜਾਂਦਾ ਏ ਤੇਰੀ ਮੇਰੀ ਚਾਹ ਦਾ ਸੁਪਨਾ
1: Sunrio, this is Swaraj Radio 96.1 FM and